ਕਿ ਬਈ ਰਸਾਇਣ ਛਿੜਕ ਛਿੜਕ ਕੇ ਆਪਾਂ ਮਾਟੀ ਜਿਹੀ ਵੀ ਜ਼ਹਿਰੀਲੀ ਬਣਾ ਦੀ ਜ਼ਿਆਦਾ ਕੇ ਕਿ ਦਵਾਈ ਗਿਰਨੇ ਸੀ ਮਾਟੀ ਕੀ ਜਿਹੀ ਉਰਵਰਕ ਸ਼ਕਤੀ ਹੈ ਵਾ ਕਮਜ਼ੋਰ ਹੋ ਗਈ ਔਰ ਕਮਜ਼ੋਰ ਹੋਣੇ ਸੀ ਫਿਰ ਕੀ ਅਨਾਜ ਕੋ ਜੋ ਉਤਪਾਦਨ ਹੈ ਵੋ ਕਮਜ਼ੋਰ ਹੋ ਸੀ।